0: ਹੁਣ ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ ਜਗੀਰ ਸਿੰਘ ਦੀ ਆਵਾਜ਼ ਚ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਨੇ। ਆਹ ਹੁਣ ਸਰਵਣ ਕਰਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।
1: ਪ੍ਰਭ ਜੀ

ਸੀ ਆਹੀ ਕੋ ਨਬਦ ਦਿਖਾਵੂ ਰੱਬ ਮੈਂ ਰੱਬ ਨੇ ਰਾਮ ਕੋ ਦਿਧਾ ਕੋ ਦਿਧਾ ਕੋ ਦਿਧਾ ਰੱਬ ਮੈਂ ਰੱਬ